0: ጃ ሱብረመኒ ቺ ሙልክክ ነው ቺፍ ኦፍ ዘ ዲፌንስ ስታፍ ባናውን አመት አዝ ፓኔ ናቪ ዘምደሪ ሰማላን ወንቲ ሞጂ ሶዎች ተ አክሽንስ አንደር ነቨር አንስት ይ ፉጂ ሰለት ነንደር ቤትሪ ናምን ጋር ሲት ካትከራን ወጥለው ተሞ አመ ማክሰድ ባብ ተቲያር ባን ፎጅ ሰነት አካዴሚያ ስታርታፕስ ተ ታኪኪ ማሁሉስ ደርሚያን ዛደ ሸራከ ደሪ ተ አትባስጅ ዝሩረት የፐሪ ሰፐስ ሲኒነግር ላይት ኢንፈንትሪ ሬጅመንት ሰንደርስ መንዝ አክ ፓሲንግ አውት ፓሬድ ያት መንዝ ሙተልክ ጀዋንን ሀንዝ ሀም አንጊ ሁብል ወጥነት ፎጂ ድርስትጊ ሁንዳክ ሻንዳር ነሞይሽ ለብነ አየ አት ፓሬድ ሲቲ ቸ አግኒ ቪርን ህንዝ ሰጥሚ በያችከን ፓንሰተ ሰጃን አግኒ ቪርን ህንዝ ተርቢየት ሙከመል ሰፐስ መንዝ ፓሲንግ አውት ፓሬድ ፔሬስ ፎጅ ኪ ዋይት ናይት ኮሪክ ጂኦሲ ኻስ ምህማን ጅሙ ካሽሚር ማንሽያት ኬ ቢድትንሽ ፓክ ከነ ባፓት አክ ሀት ድሆን ፐርት ሙሽተሚል ነሻ ሙክት አብያን አስተሃተ ሰርገርሚ ቸ ውሳን ጄሪ ማንሽያቱ ዳጅ ኸተም ካርነ ተ ኤሚከን አሰር ዘደ ነውጃን ሀጂ ባዛባት ከሪ ባፓት ቺ ፕራት ሙምኪን ኢግዳም ካርነ ጊማን አዶራን ይይ ፓጋ ኮልጋም ዘለስመዝ አክ ፓድ ያትራ ካርነ የሜ ባፓት ተማም ታየር የተ ኢንተዛማት ሙከመል ቺ አዶራን ቺ ፖሊስ ተርፈ ሱመግላ ራክነ ባፓት ተንደስ ጃዳደስ ክሩክ ካርነተ ተሁንድ ኔትወርክ ኸተም ካርነ ባፓት ለጋታር ኢግዳም ካርነ ይዋን ሽፒያን ዘልኪ ስካለር ቾዋን አላከስመዝ ቹ ፖሊስን ዘር ካሽተ ካሽካኮ ጋግቡድ መቅዳር ਤਬਾਹ ਕਰਮਤ ਐਮ ਹਵਾਲੇ ਚ ਮਤਲਕ ਕਾਸ਼ਕਾਰਨ ਹੰਸ ਨਿਸ਼ਾਨਦੇ ਕਰਨਚ ਤੇ ਤੇਮਨ ਖਿਲਾਫ ਕਾਨੂੰਨੀ ਕਾਰਵਾਈ ਅਮਲੀ ਮਜ਼ ਅਨਸ ਸ਼ੁਰੂਆਤ ਕਰਨ ਆਮਸ ਇਹ ਦੌਰਾਨ ਸਪੋਜ਼ ਸ਼ਿਪੀਅਨ ਕੇਸ ਡਿਪਟੀ ਕਮਿਸ਼ਨਰ ਸ਼ਿਸ਼ਿਰ ਗੁਪਤਾ ਸਿੱਧ ਸਦਾਰਤਸ ਮਜ਼ ਜ਼ਿਲ੍ਹਾ ਸਤਹਿਚ ਨਾਰਕੋ ਕੋਆਰਡੀਨੇਸ਼ਨ ਕਮੇਟੀ ਹੰਸਾ ਮੀਟਿੰਗ ਇਹ ਦੌਰਾਨ ਤਿਮੋ ਜ਼ਿਲ੍ਹੇ ਕੇ ਸਕੂਨ ਤੇ ਇਲਾਕਸ ਮਜ਼ ਜ਼ੇਰ ਕਾਸ਼ਤ ਨਸ਼ਾ ਆਵਰ ਫਸਲ ਤਬਾਹ ਕਰਨ ਹਿਦਾਇਤ ਦਿੱਤ ਇਹਦੇ ਪੇਟ ਸਪੋਜ਼ ਬੰਡਪੁਰ ਜ਼ਿਲ੍ਹੇ ਮਜ਼ ਜ਼ਿਲ੍ਹਾ ਸਤਹਿਚ ਨਾਰਕੋ ਕੋਆਰਡੀਨੇਸ਼ਨ ਕਮੇਟੀ ਹੰਸਾ ਮੀਟਿੰਗ ਜ਼ਿਲ੍ਹਾ ਤਰਕੀਤੀ ਕਮਿਸ਼ਨਰ ਰਵਿੰਦਰ ਕਮਲ ਚਿਬਨ ਚਿਬ ਸਿੰਸ ਜ਼ਿਲ੍ਹਾ ਤਰਕੀਤੀ ਕਮਿਸ਼ਨਰ ਇੰਦੂ ਕਵਲ ਚਿਬ ਸਿੰਧ ਸਦਾਰਤਸ ਮੰਜ਼ ਮੁਨਕਦ ਅੱਤ ਮੀਟਿੰਗ ਦੌਰਾਨ ਆਈ ਤਮਾਮ ਤੋਲੁਕ ਦਰਿਨ ਮਨਸ਼ੀਆ ਚ ਲਾਂਸ ਖਿਲਾਫ ਹੁਲ ਗਰਨਚ ਤੇ ਆਮ ਲੋਕਾਂ ਐਮਿਕਨ ਮੁਜ਼ਿਰ ਅਸਰਾਤ ਮੁਤਲਿਕ ਜਾਣਕਾਰੀ ਫਰਾਹਮ ਕਰਨਚ ਜ਼ਰੂਰਤ ਬਤਲਾਉਣ ਵਨ ਰੀਅਲ ਖਦਮਤ ਮੁਤਲਿਕ ਇਹ ਖਬਰ ایم صوب کس کٹھوا تو پنجاب کس مادھوپور علاقس رلاون وول ریلوے کدل نمبر سدہ مکمل کرنا آمت شمولی ریلوے ہند کمشنر آف ریلوے سیفٹی دنیش چند دیشوالن کور جم ڈویژن کن کہیان ریلوے افسر نمرا آت ریلوے برجس معائنہ ات سی ووت خبر ہند یہ بلٹن اند آکاشوانی سری نگر پہ سپد خبر ہند بیاق بلٹن دگرس 3 بجے تو 15 منٹن پہ اردو پہ نشر توتام اجازت خدا حافظ
1: یہ آکاش وانی کا سری نگر اسٹیشن ہے میڈیم ویو اور ایف ایم 103.5 میگا ہرٹز پر سمین ٹھیک 12:40 ہو رہے ہیں آئیے محسوس ہوتے ہیں چند اردو غزلوں سے

ਗਿਆ। ਹੌਲਿਆਂ ਹੌਲਿਆਂ ਮਨੋਰਮਾ ਨਦੀ ਦਾ ਉਹ ਹਿੱਸਾ ਫਿਰ ਥੀ ਸਾਫ਼ ਦਿਸਣ ਲੱਗਿਆ। ਆਸ ਪਾਸ ਦੇ ਲੋਕਾਂ ਦਾ ਧਿਆਨ ਵੀ ਇਸ ਕੰਮ ਦੀ ਤਰਫ਼ ਗਿਆ। ਲੋਕਾਂ ਵੀ ਸਫਾਈ ਕੋ ਗਿਣ ਕੇ ਅਗਾਈ ਵੱਧ ਗਈ। ਸਾਥੀਓ, ਅਜੀ ਇੱਕ ਤਾਰੀਖ ਬਖਸ਼ ਕਹਾਣੀ ਗੋਵਾ ਥੀ ਵੀ ਸਾਹਮਣੇ ਆਈ ਦੀ ਹੈ। ਗੋਵਾ ਦੇ ਬਾਲਾ ਕ੍ਰਿਸ਼ਨਨ ਅਈਆ ਜੀ ਰਿਟਾਇਰਡ ਟੀਚਰ ਹਨ, ਲੇਕਿਨ ਸਮਾਜ ਵਾਸਤੇ ਕੰਮ ਕਰਨ ਦਾ ਉਹਨਾਂ ਦਾ ਉਤਸ਼ਾਹ ਅੱਜ ਵੀ ਜਾਈ ਹੈ। ਉਹਨਾਂ ਮੱਧੀ ਤੋਲਾਬ ਇਲਾਕੇ ਵਿੱਚ ਪਾਣੀਆਂ ਦੀ ਪਰੇਸ਼ਾਨੀ ਮੁੱਝ ਪਰੇਸ਼ਾਨ ਕਰਦੀਆਂ ਸੀ। ਉਹਨਾਂ ਸੁਣ ਵੀ ਹੱਲ ਕੱਢੇ ਦਾ ਕੰਮ ਸ਼ੁਰੂ ਕੀਤਾ। ਬਾਲਾ ਕ੍ਰਿਸ਼ਨਨ ਜੀ ਸੁਣ ਪਾਈਪ ਲਾਈਨ ਵਿਛਾਉਣੇ ਦੇ ਕੰਮ ਵਿੱਚ ਅਹਿਮ ਕਿਰਦਾਰ ਨਿਭਾਇਆ। ਉਹਨਾਂ ਸੁਣ ਕਈ ਘਰਾਂ ਤੇ ਘਰ ਪਾਣੀ ਪਹੁੰਚਾਇਆ। ਜਿਹਨਾਂ ਖਾਨਦਾਨਾਂ ਕੋਲ ਪਾਣੀ ਵਾਸਤੇ ਰੋਜ਼ ਕਸ਼ਮਕਸ਼ ਕਰਨੀ ਪੈਂਦੀ ਸੀ, ਉਹਨਾਂ ਵਾਸਤੇ ਇੱਕ ਮੁੱਝ ਬੜੀ ਰਾਹਤ ਬਾਣੀ। ਸਾਥੀਓ, ਪਿਛਲੇ ਮਹੀਨੇ ਮੰਗੋ ਇੱਕ ਮੁੱਚੀ ਅਸਲ ਤਜਰਬਾ ਹੋਇਆ। ਇਸ ਦਾ ਤਾਲਕ ਮਨ ਕੀ ਬਾਤ ਥੀ ਵੀ ਜੁੜਿਆ ਹੈ। ਇਸ ਲਈ ਅੱਜ ਇਸ ਵਾਸਤੇ ਅੱਜ ਮੈਂ ਇਸ ਦੀ ਚਰਚਾ ਤੁਸਾਂ ਨਾਲ ਕਰਨਾ ਚਾਹਾਂਗਾ। ਤਾਮਿਲਨਾਡੂ ਦੇ ਨਾਗਰ ਕੋਇਲ ਵਿੱਚ ਇੱਕ ਮਾੜੀ ਮੁਲਾਕਾਤ ਇੱਕ ਉਸਤਾਦ ਨਾਲ ਹੋਈ। ਕਰੀਬ 3 ਤਿਹਾਈ ਪਹਿਲੇ ਵੀ ਮੈਂ ਇਹਨਾਂ ਥੀ ਮਿਲਿਆ ਦਾ ਸਾਂ। ਮੈਂ ਗੱਲ ਕਰ ਰਿਹਾ ਗਿਰਜਾ ਅੰਮਾ ਜੀ ਦੀ। ਇਸ ਮੁਲਾਕਾਤ ਦੇ ਦੌਰਾਨ ਕੁਝ ਨੌਜਵਾਨ ਸਟੂਡੈਂਟਸ ਵੀ ਉਹਨਾਂ ਦੇ ਨਾਲ ਆਸੇ। ਸਾਥੀਓ, ਗਿਰਜਾ ਅੰਮਾ ਜੀ ਕਰੀਬਨ 15 ਸਕੂਲ ਚਲਾਉਂਦੀਆਂ। ਉਹਨਾਂ ਵਿੱਚ ਚੇਨਈ ਦਾ ਜੇ ਗੋਪਾਲ ਗਰੋੜੀਆ ਹਿੰਦੂ ਵਿਦਿਆਲੇ ਮੁੱਚ ਨਮਾਇਆ। ਉਹਨਾਂ ਦੀ ਮੁਲਕ ਭਗਤੀ ਦੀ ਭਾਵਨਾ ਹਰ ਭਾਰਤੀ ਵਾਸਤੇ ਤਾਰੀਖ ਹੈ। ਉਹਨਾਂ ਸੁਣ ਮਨ ਕੀ ਬਾਤ ਥੀ ਤਾਰੀਖ ਕਿਨ ਕੈ ਮੁਲਕ ਤੇ ਮੁਤੱਦਦ ਸਿਪਾਹੀਆਂ ਵਾਸਤੇ ਯੋਗਦਾਨ ਦਾ ਸੰਕਲਪ ਕਿਨਿਆ। ਉਹਨਾਂ ਸੁਣ ਇਸ ਵਾਸਤੇ ਉਹਨਾਂ ਸੁਣ ਆਪਣੇ ਤਮਾਮ ਸਕੂਲਾਂ ਦੇ ਸਟੂਡੈਂਟਾਂ ਕੋ ਤਾਰੀਖ ਦਿੱਤੀ। ਉਹਨਾਂ ਸੁਣ ਬੱਚਿਆਂ ਕੋ ਆਖਿਆ ਕਿ ਉਹ ਵੀਰ ਜਵਾਨਾਂ ਵਾਸਤੇ ਹਰ ਤਿਹਾੜੇ 1 ਰੁਪਿਆ ਯੋਗਦਾਨ ਦੇਵਨ। ਯਾਨੀ ਇੱਕ ਸਾਲ ਵਿੱਚ ਹਰ ਸਟੂਡੈਂਟ ਦੀ ਤਰਫ਼ ਥੀ 365 ਰੁਪਏ ਜਮ੍ਹਾਂ ਹੋਏ। ਇਸ ਨਿੱਕੇ ਨਿੱਕੇ ਯੋਗਦਾਨ ਥੀ ਕਰੀਬਨ 40 ਲੱਖ ਰੁਪਏ ਇਕੱਠੇ ਹੋਏ। ਗਿਰਜਾ ਅੰਮਾ ਜੀ ਸੁਣ ਇਹ ਪੂਰੀ ਰਕਮ ਦਾ ਚੈੱਕ ਮੰਗੋ ਦਿੱਤਿਆ। ਉਹਨਾਂ ਥੀ ਗੱਲਬਾਤ ਦੇ ਦੌਰਾਨ ਮੈਂ ਮਹਿਸੂਸ ਕੀਤਾ ਕਿ ਮਾਂ ਭਾਰਤੀ ਵਾਸਤੇ ਉਹਨਾਂ ਦਾ ਸਮਰਪਣ ਕਿੰਨਾ ਗਹਿਰਾ। ਪਿਛਲੇ ਸਾਲ ਹੀ ਚੇਨਈ ਦੇ ਪਹਿਲੇ ਹਿੰਦੂ ਵਿਦਿਆਲੇ ਸੁਣ ਆਪਣੇ 50 ਸਾਲ ਪੂਰੇ ਕੀਤੇ ਦਿਨ ਮੁਲਕ ਦੀ ਤਾਲੀਮ ਔਰ ਸਕਾਫਤੀ ਗੋਰੋ ਕੋ ਅੱਗੇ ਵਧਾਉਣੇ ਵਿੱਚ ਇਸ ਸਕੂਲ ਨੈਟਵਰਕ ਦੀ ਕਿਰਦਾਰ ਬਹੁਤ ਤਾਰੀਫ਼ ਦੇ ਕਾਬਿਲ ਹੈ। ਮੈਂ ਇਸ ਦੇ ਜੁੜੇ ਸਾਰੇ ਲੋਕਾਂ ਕੋ ਮੁੱਚ ਮੁਬਾਰਕਬਾਦ ਦੇਂਦਾ ਔਰ ਇਹਨਾਂ ਤਾਲਬ ਇਲਮਾਂ ਦੀ ਵੀ ਖਾਸ ਤਾਰੀਫ਼ ਕਰਦਾ ਜਿਹਨਾਂ ਸੁਣ ਆਪਣੇ ਵੀਰ ਸਿਪਾਹੀਆਂ ਵਾਸਤੇ ਯੋਗਦਾਨ ਕੀਤਾ। ਸਾਥੀਓ, ਭਾਰਤ ਦੇ ਹਰ ਘਰਾਂ ਹਰ ਸ਼ਹਿਰ ਕੁਝ ਨਾ ਕੁਝ ਇਜਾ ਹੋ ਰਿਹਾ ਜਿਹੜੇ ਸਾਂ ਕੋ ਤਾਰੀਖ ਦਿੰਦਾ। ਕਈ ਵਾਰ ਇਹਨਾਂ ਇਰਤਕਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ, ਮਗਰ ਜਦ ਅਸੀਂ ਇਹਨਾਂ ਕੋ ਜਾਣਦੇ ਹਾਂ ਤਾਂ ਫਿਰ ਇਹ ਭਰੋਸਾ ਔਰ ਮਜ਼ਬੂਤ ਹੋ ਗਿੰਦਾ ਕਿ ਮੁਲਕ ਆਪਣੇ ਲੋਕਾਂ ਦੀ ਤਾਕਤ ਥੀ ਅੱਗੇ ਵੱਧ ਰਿਹਾ। ਮਾੜੀ ਤੁਸਾਂ ਦੀ ਇਲਤਜਾ ਹੈ, ਤੁਸੀਂ ਆਸ ਪਾਸ ਇਜੀ ਕੋਸ਼ਾਂ ਕੋ ਜ਼ਰੂਰ ਦੇਖੋ। ਜਿਹੜੇ ਲੋਕ ਸਮਾਜ ਵਾਸਤੇ ਅਸਲ ਕੰਮ ਕਰ ਰਹੇ ਹਨ ਉਹਨਾਂ ਕੋ ਪਛਾਣੋ, ਉਹਨਾਂ ਦੀ ਤਾਰੀਫ਼ ਕਰੋ, ਉਹਨਾਂ ਦੀ ਸਿੱਖੋ, ਔਰ ਹੋ ਸਕੇ ਤਾਂ ਆਪ ਵੀ ਕਿਸੇ ਅਸਲ ਕੰਮ ਥੀ ਜੁੜੋ। ਅਗਲੇ ਮਹੀਨੇ ਮਨ ਕੀ ਬਾਤ ਵਿੱਚ ਕੁਝ ਹੋਰ ਪ੍ਰੇਰਕ ਗਾਥਾਂ ਦੇ ਨਾਲ ਫਿਰ ਤੁਸਾਂ ਨਾਲ ਜੁੜਸਾਂਗਾ। ਮੁੱਝ ਸ਼ੁਕਰੀਆ, ਨਮਸਕਾਰ। ਮਨ ਕੀ ਬਾਤ ਸਾਮਿਨ, ਵਜ਼ੀਰ ਆਜ਼ਮ ਜਨਾਬ ਨਰਿੰਦਰ ਮੋਦੀ ਪ੍ਰੋਗਰਾਮ ਮਨ ਕੀ ਬਾਤ ਦੇ ਜ਼ਰੀਏ ਆਪਣੀ ਕੌਮ ਨਾਲ ਖਿਤਾਬ ਕਰ ਰਿਹਾ ਸੀ ਔਰ ਆਪਣੀਆਂ ਗੱਲਾਂ ਸਾਂਝੀਆਂ ਕਰ ਰਿਹਾ ਸੀ। ਅੱਜ 134 ਵੀ ਕਿਸਤਾ ਸੀ, ਤੁਸੀਂ ਪਹਾੜੀ ਤਰਜਮਾ ਸੁਣ ਰਿਹਾ ਸੀ। ਸਾਮਿਨ, ਫਿਰ ਇਸ ਦੇ ਨਾਲ ਹੀ ਅਸਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕ ਗਿਆ। ਆਪਣੇ ਮੇਜ਼ਬਾਨ ਇਮਤਿਆਜ਼ ਅਹਿਮਦ ਮੀਰ ਤੇ ਪਹਾੜੀ ਪ੍ਰੋਗਰਾਮ ਦੇ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਅਗਲੇ ਪ੍ਰੋਗਰਾਮ ਤੋਂ ਦਿਓ ਇਜਾਜ਼ਤ। ਖੁਸ਼ ਰਹੋ, ਅੱਲਾ ਬਿਲਕੁਲ।

0: ਵਧਾਏ ਥਾ ਵਿਕੇ ਥਾ ਕੋਈ ਗੱਲ ਨਹੀਂ, ਇੱਕ ਦਿਹਾੜੋ ਖਰਾਬ ਨਿਕਲ ਗਿਓ ਜਾਂ ਇੱਕ ਸਾਲ ਮੁਸ਼ਕਿਲਾਂ ਪੇਸ਼ ਆਈ, ਤਾਂ ਇਸਕੇ ਨਾਲ ਪੂਰੀ ਜ਼ਿੰਦਗੀ ਖਤਮ ਨਹੀਂ ਹੋਤੀ। ਖਾਬ ਨਹੀਂ ਛੋੜਨਾ ਚਾਹੀਏ। ਮੇਰਾ ਕੋਚ ਨੇ ਵੀ ਮੇਰਾ ਸਿਖਾਇਓ, ਅਗਰ ਤਬ ਨਹੀਂ ਕਰ ਸਕੇ ਤਾਂ ਕੋਈ ਵੀ ਨਹੀਂ ਕਰ ਸਕਦਾ। ਜਦ ਮਾਰਾ ਲੋਕ ਮਾਰਾ ਆਪਣਾ ਹਮਲਾ ਹੌਸਲਾ ਦੇ, ਮਾਰੀ ਹਿੰਮਤ ਬਣਾਏ, ਇਸਕੇ ਨਾਲ ਮਾਰੋ ਜਜ਼ਬੋ ਅਤੇ ਮਾਰੀ ਹਿੰਮਤ ਕਮਜ਼ੋਰ ਨਹੀਂ ਹੋਤੀ, ਬਲਕਿ ਔਰ ਵੱਧ ਜਾਏ।
1: ਅਨਿਮੇਸ਼ ਜੀ,
2: ਜੀ ਸਰ, ਮੇਰਾ ਸਭ ਲੋਕ ਕੇ ਥਾ ਜਿਸ ਵਕਤ ਮੈਂ 2021 ਵਿੱਚ ਐਥਲੈਟਿਕਸ ਕੀ ਸ਼ੁਰੂਆਤ ਕਰੀ ਥੀ, ਲੋਕ ਪੁੱਛੇ ਥਾ ਕਿ ਯੋ ਨਵੋ ਮੈਦਾਨ ਹੈ, ਤਾਂ ਇਸ ਮਾਂ ਕਾਮਯਾਬ ਵੀ ਹੋ ਸਕੇਗਾ ਜਾਂ ਨਹੀਂ ਹੋ ਸਕਸੇ, ਤਾਂ ਹੂੰ ਉਹਨਾਂ ਨੂੰ ਜਵਾਬ ਦਿਉਂ ਥੋ ਜੇ ਹੂੰ ਇਸ ਮੈਦਾਨ ਮਾਂ ਆ ਹੀ ਗਿਓ ਹਾਂ, ਤਾਂ ਹੁਣ ਹੂੰ ਪਿੱਛਾ ਨਹੀਂ ਹਟਣ ਲੱਗੋ, ਹੂੰ ਕਾਮਯਾਬੀ ਅਬੂਰ ਕਰਕੇ ਹੀ ਦੱਸੂੰਗੋ। ਤਾਂ ਮੇਰੇ ਵਾਲਿਦ ਵੀ ਮੇਰਾ ਯਹੀ ਗੱਲ ਕਹਿ ਥੋ, ਹਰ ਵੇਲੇ ਨਸੀਹਤ ਕਰੈ ਥੋ ਜੇ ਯੋ ਰਸਤੋ ਤੇ ਹੁਣ ਇਖਤਿਆਰ ਕਰ ਹੀ ਲਿਓ ਹੈ, ਤਾਂ ਹੁਣ ਤੂੰ ਕਦੇ ਪਿੱਛਾ ਮੁੜ ਕੇ ਨਾ ਦੇਖੀ। ਸੋਚ ਤਾਂ ਹਰ ਕੋਈ ਲਿਆ, ਪਰ ਕਰਕੇ ਦੱਸਣ ਵਾਲਾ ਮੁੱਚ ਕਮ ਲੋਕ ਹੋਏ, ਕਿਉਂਕਿ ਤਮ ਉਸ ਮੈਦਾਨ ਵਿੱਚ ਜਦ ਕਦਮ ਰੱਖ ਹੀ ਰਿਹਾ ਹੈ, ਤਾਂ ਫਿਰ ਇਸ ਪਰ ਸਾਬਿਤ ਕਦਮ ਰਹਿਣਾ ਵੀ ਬਹੁਤ ਜ਼ਰੂਰੀ ਹੈ। ਵੇਖੇ ਤਾਂ ਤਮਾਮ ਸਹੂਲੀਅਤ, ਖਾਨਦਾਨੀ ਹਿਮਾਇਤ ਔਰ ਮਾਲੀ ਮਦਦ ਫਰਾਹਮ ਕਰਾਂਗਾ, ਪਰ ਤਮ ਸਿਰਫ ਮਿਹਨਤ ਕਰੋ ਔਰ ਦੁਨੀਆਂ ਨਾਲ ਕਰਕੇ ਦੱਸੋ ਜੇ ਹਿੰਦੁਸਤਾਨੀ ਵੀ ਕਰ ਸਕੇ। ਮੇਰਾ ਵੀ ਲੋਕੇ ਥਾ ਜੇ ਹਿੰਦੁਸਤਾਨੀਆਂ ਕੇ ਅੰਦਰ ਵੈਸਾ ਜੀਨ ਨਹੀਂ ਹੋਤਾ, ਵੇ ਸਭ 10 ਜਾਂ ਸਭ 10.1 ਕੇ ਅੰਦਰ ਦੌੜ ਸਕੇਗਾ ਜਾਂ ਸਪ੍ਰਿੰਟਿੰਗ ਮਾਂ ਇਤਨੀ ਤਰੱਕੀ ਕਰ ਸਕੇਗਾ, ਪਰ ਆਮਣੇ ਯੋ ਸਾਬਿਤ ਕਰਕੇ ਦੱਸਿਓ ਜੇ ਹਿੰਦੁਸਤਾਨੀ ਵੀ ਸਭ ਕੁਛ ਕਰ ਸਕੇ। ਸਰ, ਮਾਰਾ ਵਾਸਤੇ ਕਾਏ ਵੀ ਚੀਜ਼ ਨਾਮੁਮਕਿਨ ਨਹੀਂ, ਪਰ ਇਹ ਗੱਲ ਮੇਰਾ ਮੁੱਚ ਤਹਿਰੀਕ ਦੇ ਹੈ, ਜਿਸ ਤਰ੍ਹਾਂ ਹਮ ਟ੍ਰੇਨਿੰਗ ਕੇ ਦੌਰਾਨ ਦੂਜਾ ਹਿੰਦੁਸਤਾਨੀ ਵੀ ਦੇਖ ਕੇ ਹਮ ਮਾਰਾ ਪਰ ਫਖਰ ਮਹਿਸੂਸ ਕਰੇ ਜੇ ਹਿੰਦੁਸਤਾਨੀ ਵੀ ਸਭ ਕੁਛ ਕਰ ਸਕੇ। ਸਰ, ਹਮ ਦੋਏ ਮਜ਼ੀਦ ਮਿਹਨਤ ਕਰਾਂਗਾ, ਕਿਉਂਕਿ ਹੁਣ ਹਮ ਦੋਵਾਂ ਕੋ ਇੰਤਖਾਬ ਕਾਮਨਵੈਲਥ ਗੇਮਸ ਵਾਸਤੇ ਵੀ ਹੋ ਗਿਆ ਹੈ, ਔਰ ਉਤ ਆਉਣ ਵਾਲਾ ਮੁਕਾਬਲਾ ਵਿੱਚ ਵੀ ਹਮ ਮਜ਼ੀਦ ਬਿਹਤਰੀ ਕੋ ਮੁਜ਼ਾਹਰਾ ਕਰਾਂਗਾ।
3: ਅੱਛਾ, ਦੇਖਿਓ, ਮੇਰਾ ਜ਼ਹਿਨ ਮਾ ਵੀ ਇੱਕ ਤਜੱਸਸ ਹੈ ਔਰ ਲੋਕਾਂ ਕਾ ਜ਼ਹਿਨ ਮਾ ਵੀ ਵੈਗੋ। ਮੈਂ ਸੁਣਿਆ ਹੈ ਕਿ ਤਮ ਦੋਏ ਮੁੱਚ ਅੱਛਾ ਦੋਸਤ ਵੀ ਹੈ, ਕਿਆ ਤਮ ਦੋਵਾਂ ਨੇ ਪਹਿਲਾਂ ਤਾਂ ਕੁਝ ਤੈਅ ਕਰ ਰੱਖਿਓ ਥੋ, ਅਤੇ ਅਗਰ ਮੇਰੋ ਰਿਕਾਰਡ ਤੋੜਿਓ ਤਾਂ ਹੂੰ ਤੇਰੋ ਰਿਕਾਰਡ ਤੋੜ ਦਿਉਂਗੋ। ਪਹਿਲਾਂ ਅਨਮੇਸ਼ ਜੀ, ਤਮ ਦੱਸੋ।
2: ਸਰ ਜੀ, ਪਹਿਲਾਂ 10.18 ਕਾ ਰਿਕਾਰਡ ਜਿਹੜੋ ਬਣਾਇਆ ਗਿਆ ਥੋ ਉਹ ਮੈਂ ਹੀ ਬਣਾਇਆ ਥੋ, ਔਰ ਫਿਰ ਗ੍ਰੰਥਵੀਰ ਭਾਈ ਨੇ ਸੈਮੀਫਾਈਨਲ ਮਾਂ 10.17 ਸ਼ਰੀਆ ਕਰਕੇ ਤੋੜ ਦਿੱਤੋ, ਪਰ ਹਮ ਦੋਏ ਖੁਸ਼ ਥਾ ਇਸ ਚੀਜ਼ ਨਾਲ ਲੈ ਕੇ। ਮੁਕਾਬਲਾ ਦੌਰਾਨ ਮੁੱਚ ਰੁਗਬਤ ਪੈਦਾ ਹੋਇਆ ਸਰ, ਪਰ ਹਮਨੇ ਪਹਿਲਾਂ ਹੀ ਯੂ ਡਿਸਾਈਡ ਕਰ ਲਿਓ ਥੋ, ਕਿਉਂਕਿ ਹਮ ਇਸ ਤੋਂ ਪਹਿਲਾਂ ਵੀ ਸਊਦੀ ਅਰਬੀਆ ਕਾ ਮੁਕਾਬਲਾ ਵਾਸਤੇ ਨਾਲ ਗਿਆ ਵੀ ਥਾ, ਔਰ ਉਹ ਤਾਂ ਹਮ ਦੋਏ ਰੂਮਮੇਟ ਥਾ। ਉਤ ਵੀ ਸਰ ਹਮ ਯਹੀ ਗੱਲ ਕਰਾਂ ਥਾ ਜੇ ਹਿੰਦੁਸਤਾਨੀ ਸਪ੍ਰਿੰਟਿੰਗ ਨਾ ਅੱਗੇ ਵਧਾ ਕੇ ਅੱਗੇ ਕਰਕੇ ਦੱਸ ਸਕੇ, ਮਾਰਾ ਅੰਦਰ ਇਹ ਜੀਨਸ ਮੌਜੂਦ ਹੈ ਔਰ ਹਮ ਕਾਮਯਾਬ ਵੀ ਹੋ ਸਕਾਂ।
3: ਤਮ ਲੋਕਾਂ ਨੇ ਜਿਹੜਾ ਮੁਸਬਤ ਮੁਕਾਬਲੋ ਕੀਓ ਹੈ, ਮੁਲਕ ਨਾ ਸਰਬੁਲੰਦ ਕਰਨ ਕੇ ਵਾਸਤੇ ਕੀਓ ਹੈ, ਮੁਲਕ ਕੋ ਮੁਸਤਕਬਿਲ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਕੇ ਵਾਸਤੇ ਤਮਨੇ ਕੀਓ ਹੈ, ਔਰ ਇਹ ਸਭ ਇੱਕ ਮੁਸਬਤ ਰੂਪ ਕੇ ਨਾ ਕੀਓ ਹੈ। ਹੂੰ ਸਮਝੂ ਹਾਂ ਕਿ ਥਾਰੇ ਇਹ ਸਪੋਰਟਸਮੈਨ ਸਪਿਰਿਟ ਕਾਬਲੇ ਤਾਰੀਫ ਹੈ, ਖੇਡਣੋ ਵੀ ਹੈ, ਇੱਕ ਦੂਜੇ ਨੂੰ ਚੈਲੇਂਜ ਵੀ ਦੇਣਾ ਹੈ, ਅੱਗੇ ਨਿਕਲਣ ਕੀ ਕੋਸ਼ਿਸ਼ ਵੀ ਕਰਨੀ ਹੈ, ਔਰ ਫਿਰ ਅੱਗੇ ਵਧਣ ਵਾਸਤੇ ਇੱਕ ਦੂਜਾ ਕੀ ਮਦਦ ਵੀ ਕਰਨੀ ਹੈ। ਤਮ ਦੋਵਾਂ ਨੇ ਵਾਕਈ ਇੱਕ ਲਾਜਵਾਬ ਮਿਸਾਲ ਕਾਇਮ ਕੀ ਹੈ। ਮੇਰੀ ਤਰਫੋਂ ਤਮ ਦੋਵਾਂ ਨਾਲ ਮੁੱਚ ਮੁਬਾਰਕਬਾਦ, ਮੁੱਚ ਸਾਰੀ ਨੇਕ ਤਮੰਨਾ। ਮੇਰਾ ਪੂਰਾ ਯਕੀਨ ਹੈ ਕਿ ਤਮ ਮੁਲਕ ਕੋ ਨਾ ਮਜ਼ੀਦ ਰੋਸ਼ਨ ਕਰੇਗਾ। ਇਸੇ ਤਰ੍ਹਾਂ ਮਿਹਨਤ ਜਾਰੀ ਰੱਖਿਓ, ਮੁੱਝ ਤਰੱਕੀ ਹਾਸਿਲ ਹੋਏਗੀ। ਮੇਰੀ ਤਰਫੋਂ ਦਿਲ ਅਤੇ ਦਿਲ ਕੀ ਡੂੰਘਾਈਆਂ ਨਾਲ ਤਮਨਾ ਨੇਕ ਖਵਾਹਿਸ਼ਾਂ। ਬਹੁਤ ਬਹੁਤ ਸ਼ੁਕਰੀਆ ਮੇਰਾ ਅਜ਼ੀਜ਼ ਹਮਵਤਨੋ। ਇਸ ਵਕਤ ਮੁਲਕ ਕੀ ਕਾ ਜ਼ਿਆਦਾਤਰ ਹਿੱਸਾ ਮਾਂ ਸ਼ਦੀਦ ਗਰਮੀ ਪੈ ਗਈ ਹੈ। ਤੇਜ਼ ਧੁੱਪ ਔਰ ਗਰਮ ਹਵਾ ਕਾ ਇਸ ਮੌਸਮ ਮਾਂ ਆਪਣਾ ਖਿਆਲ ਰੱਖਣਾ ਮੁੱਚ ਜ਼ਰੂਰੀ ਹੈ। ਪਾਣੀ ਪੀਤਾ ਰਹੀਓ,

ਬਾਰਾਂ ਮਾਂ ਦਸਤੋਂ ਚੌਂ ਜਿਸਮਾਂ ਤਾਰੋ ਦਾਖਲੋ ਲੈਣ ਕੋ ਦਿਲ ਕਰੇਗੋ। ਦੋਸਤੋ ਇੱਕ ਮੰਜ਼ਰ ਤਸੱਵਰ ਕਰੋ, ਇੱਕ ਐਸੋ ਸਕੂਲ ਜਿੱਤ ਬੱਚਾ ਵੀ ਆਏ, ਨੌਜਵਾਨ ਵੀ ਔਰ ਬਜ਼ੁਰਗ ਵੀ, ਜਿੱਤ ਕੋਈ ਫੀਸ ਨਾ ਵੈ, ਕੋਈ ਬੜੀ ਇਮਾਰਤ ਨਾ ਵੈ, ਕੋਈ ਕਲਾਸਰੂਮ ਵੀ ਨਾ ਵੈ, ਔਰ ਸਭ ਤੋਂ ਵੱਧ ਕੇ ਦਿਲਚਸਪ ਗੱਲ ਆ ਕਿ ਉਤ ਕਲਾਸ ਦਰਿਆਵਾਂ ਲੱਗਦੀ ਵੈ। ਦੋਸਤੋ ਯਾ ਕੋਈ ਕਹਾਣੀ ਨਹੀਂ, ਯਾ ਇੱਕ ਹਕੀਕੀ ਕੋਸ਼ਿਸ਼ ਹੈ। ਕੇਰਲਾ ਕਾ ਅਲੂਆ ਮਾਂ ਸਜੀ ਵੈਲਸ਼ਲਿਲ ਸਾਹਿਬ ਇਸੇ ਤਰ੍ਹਾਂ ਕੋ ਇੱਕ ਸਵਿਮਿੰਗ ਕਲੱਬ ਚਲਾ ਰਿਹਾ ਹੈ। ਹੁਣ ਤੱਕ 15,000 ਤੋਂ ਜ਼ਿਆਦਾ ਅਫਰਾਦ ਇਤ ਤੈਰਨੋ ਸਿੱਖ ਚੁੱਕਿਆ ਹੈ। ਸਜੀ ਸਾਹਿਬ ਨੇ ਮਾਜ਼ੂਰ ਬੱਚਿਆਂ ਨੂੰ ਵੀ ਸਵਿਮਿੰਗ ਸਿਖਾਈ ਹੈ। ਇਸ ਕੋਸ਼ਿਸ਼ ਕੇ ਪਿੱਛੇ ਇੱਕ ਦਰਦਨਾਕ ਵਾਕਿਓ ਵੀ ਪੋਸ਼ੀਦਾ ਹੈ। ਕੁਛ ਸਾਲ ਪਹਿਲਾਂ ਇੱਕ ਕਿਸ਼ਤੀ ਕਾ ਹਾਦਸਾ ਮਾਂ ਕਈ ਤਲਬਾ ਜਾਨ ਬਹਕ ਹੋ ਗਿਆ ਥਾ। ਇਸ ਵਾਕਿਆ ਨੇ ਸਜੀ ਸਾਹਿਬ ਨਾਲ ਅੰਦਰ ਤੱਕ ਮੁਤਾਸਰ ਕਰ ਦਿੱਤੋ। ਉਹਨਾਂ ਨੇ ਸੋਚਿਓ ਕਿ ਅਗਰ ਬੱਚਿਆਂ ਨਾ ਤੈਰਨੋ ਆਤੋ ਤਾਂ ਸ਼ਾਇਦ ਕਈ ਜਾਨ ਬਚ ਜਾਤੀ। ਬਸ ਇਤੋਂ ਹੀ ਉਨਕੀ ਇਹ ਤਹਿਰੀਕ ਸ਼ੁਰੂ ਹੋਈ। ਦੋਸਤੋ ਸਜੀ ਵਾਲਾ ਸ਼ਰੀਲ ਸਾਹਿਬ ਕੀ ਜ਼ਿੰਦਗੀ ਹਮਨੇ ਇੱਕ ਬਹੁਤ ਬੜੀ ਤਾਲੀਮ ਦੇ ਹੈ। ਖਿਦਮਤ ਕਰਨ ਕੇ ਵਾਸਤੇ ਮੁਝ ਜ਼ਿਆਦਾ ਵਸਾਇਲ ਕੀ ਜ਼ਰੂਰਤ ਨਹੀਂ ਹੋਤੀ, ਜ਼ਰੂਰਤ ਹੈ ਇੱਕ ਨੇਕ ਇਰਾਦਾ ਕੀ ਔਰ ਮੁਸਲਸਲ ਕੀ ਗਈ ਕੋਸ਼ਿਸ਼ ਕੀ। ਇਹਨਾਂ ਕੇ ਜ਼ਰੀਏ ਹਜ਼ਾਰਾਂ ਅਫਰਾਦ ਕੀ ਜ਼ਿੰਦਗੀ ਮਾਂ ਤਬਦੀਲੀ ਲਿਆਈ ਜਾ ਸਕੀਏ। ਮੇਰਾ ਪਿਆਰਾ ਹਮਵਤਨੋ, ਪਿਛਲੇ ਦਿਨੇ ਮੈਨਾਂ ਯੂਰਪ ਕਾ ਮੁਲਕ ਨੀਦਰਲੈਂਡਸ ਜਾਣ ਕੋ ਮੌਕੋ ਮਿਲਿਓ। ਉਤ ਮੈਂ ਕਈ ਇਜਲਾਸਾਂ ਮਾਂ ਸ਼ਿਰਕਤ ਕੀ। ਇਸੇ ਦੌਰਾਨ ਇੱਕ ਐਸੋ ਲਮਹਾ ਆਇਓ ਜਿਸਨੇ ਹਰ ਹਿੰਦੁਸਤਾਨੀ ਨਾ ਫਖਰ ਕੇ ਨਾਂ ਸਿਰ ਉਨਕੋ ਉੱਚੋ ਕਰ ਦਿੱਤੋ। ਨੀਦਰਲੈਂਡ ਮਾਂ ਮੁਨਕਿਦ ਇੱਕ ਖਾਸ ਤਕਰੀਬ ਮਾਂ ਛੋਲਾ ਦੌਰ ਕੀ ਕਦੀਮ ਤਾਂਬਾ ਕੀ ਤਖਤੀ ਹਿੰਦੁਸਤਾਨ ਕੇ ਹਵਾਲੇ ਕੀ ਗਈ। ਇਸ ਤਕਰੀਬ ਮਾਂ ਪ੍ਰਾਈਮ ਮਿਨਿਸਟਰ ਆਫ ਦੀ ਨੀਦਰਲੈਂਡਸ ਵੀ ਮੌਜੂਦ ਥਾ। ਇਨ ਤਾਂਬਾ ਕੀ ਤਖਤੀਆਂ ਕਾ ਹਵਾਲਾ ਤੇ ਮੇਨਾ ਮੁਲਕ ਔਰ ਬੈਰੂਨੀ ਮੁਲਕ ਤੇ ਮੁਸਲਸਲ ਪੈਗਾਮਾਤ ਮਿਲ ਰਿਹਾ ਹੈ। ਲੋਕ ਆਪਣੀ ਖੁਸ਼ੀ ਕੋ ਇਜ਼ਹਾਰ ਕਰ ਰਿਹਾ ਹੈ ਔਰ ਫਖਰ ਮਹਿਸੂਸ ਕਰ ਰਹੇ ਹੈ। ਦੁਨੀਆ ਭਰ ਮਾਂ ਮੌਜੂਦ ਤਾਮਿਲ ਬਰਾਦਰੀ ਮਾਂ ਵੀ ਇਸ ਸਿਲਸਿਲਾ ਮਾਂ ਖਾਸ ਜੋਸ਼ੋ ਖਰੋਸ਼ ਦੇਖਣ ਨਾ ਮਿਲ ਰਿਹਾ ਹੈ। ਦੋਸਤੋ ਇਨ ਤਰਾਮਾ ਕੀ ਤਖਤੀਆਂ ਕਾ ਹਵਾਲਾ ਤੇ ਲੋਕਾਂ ਮਾਂ ਕਾਫੀ ਤਜੱਸਸ ਵੀ ਪਾਇਓ ਜੈ। ਇਸ ਕਰਕੇ ਆਜੂ ਇਨ ਤੇ ਮੁਤਲਿਕ ਕੁਝ ਗੱਲ ਥਾਰੇ ਨਾਲ ਸਾਂਝੀ ਕਰਨਾ ਚਾਹੂੰ। ਇਨ ਵਿੱਚੋਂ 21 ਬੜੀ ਔਰ 3 ਨਿੱਕੀ ਤਰਾਮਾ ਕੀ ਤਖਤੀ ਸ਼ਾਮਿਲ ਹੈ। ਇਹ ਬੁਨਿਆਦੀ ਤੌਰ ਪਰ ਰਾਜਾ ਰਾਜਿੰਦਰ ਛੋਲਾ ਅਵਲ ਕੀ ਜਾਨਬ ਤੇ ਆਪਣਾ ਵਾਲਿਦ ਰਾਜਾ ਛੋਲਾ ਕਾ ਇੱਕ ਅਹਿਦ ਨਾ ਪੂਰਾ ਕਰਨ ਕੇ ਮੁਤਲਿਕ ਹੈ। ਇਨਮਾਂ ਅਨਾਈ ਮੰਗਲਮ ਗ੍ਰਾਂ ਕਾ ਇੱਕ ਬੁੱਧ ਵਿਹਾਰ ਕੇ ਵਾਸਤੇ ਅਤਿਆ ਕਰਨ ਕੋ ਜ਼ਿਕਰ ਮਿਲੇ। ਇਨ ਤਾਬਾਂ ਕੀ ਤਖਤੀਆਂ ਮਾਂ ਛੋਲਾ ਸਲਤਨਤ ਕੀ ਕਾਮਯਾਬੀਆਂ ਨਾ ਵੀ ਤਫਸੀਲੀ ਬਿਆਨ ਮੌਜੂਦ ਹੈ। ਇਨ ਤੇ ਮਾਲੂਮ ਹੋਇਆ ਕਿ ਛੋਲਾ ਸਲਤਨਤ ਕੀ ਸਮੁੰਦਰੀ ਕੁਵਤ ਕਿਸ ਕਦਰ ਮਜ਼ਬੂਤ ਥੀ। ਜਨੂਬ ਮਸ਼ਰਕੀ ਏਸ਼ੀਆ ਕਾ ਮਮਾਲਿਕ ਕੇ ਨਾਂ ਉਨਕਾ ਤਾਲੁਕਾਤ ਕਾ ਬਾਰਾਮਾ ਵੀ ਅਹਿਮ ਮਾਲੂਮਾਤ ਮਿਲੇ। ਛੋਲਾ ਸਲਤਨਤ ਕੀ ਸ਼ਾਨਦਾਰ ਤਾਰੀਖ ਔਰ ਤਹਿਜ਼ੀਬ ਪਰ ਹਮ ਸਾਰਾ ਨਾ ਮੁਝ ਫਖਰ ਹੈ। ਦੋਸਤੋ ਮਾਰੀ ਹਕੂਮਤ ਹਿੰਦੁਸਤਾਨ ਕੀ ਐਸੀ ਕੀਮਤੀ ਤਹਿਜ਼ੀਬ ਵਿਰਾਸਤ ਕੋ ਤਹਫ਼ੁਜ਼ ਕੇ ਵਾਸਤੇ ਮੁਸਲਸਲ ਕੋਸ਼ਿਸ਼ ਕਰ ਰਹੀ ਹੈ। ਇਸ ਸਿਲਸਿਲਾ ਮਾਂ ਗਿਆਨ ਭਾਰਤਮ ਅਭਿਆਨ ਕੇ ਤਹਿਤ ਛੱਤੀਸਗੜ੍ਹ ਕਾ ਮਲਹਾਰ ਮਾਂ ਵੀ ਇੱਕ ਅਹਿਮ ਦਰਿਆਫਤ ਹੋਈ ਹੈ। ਇਤ ਤਰਾਮਾ ਕੀ 3 ਨਾਦਰ ਤਖਤੀ ਮਿਲੀ ਹੈ। ਸਮਝੋ ਜੈ ਕਿ ਇਹ ਪਾਂਡੂ ਵੰਸ਼ੀ ਸਲਤਨਤ ਕਾ ਮਹਾਰਿਸ਼ੀ ਬਾਲ ਅਰਜੁਨ ਕਾ ਦੌਰ ਹਕੂਮਤ ਤੇ ਮੁਤਲਿਕ ਹੈ। ਮਾਹਰੀਨ ਕੋ ਖਿਆਲ ਹੈ ਕਿ ਇਹ ਕੁਤਬਾਤ 6ੀ ਜਾਂ 7ਵੀਂ ਸਦੀ ਨਾਲ ਤਾਲੁਕ ਰੱਖੇ, ਯਾਨੀ ਤਕਰੀਬਨ 1400-1500 ਸਾਲ ਪੁਰਾਣੀ ਹੈ। ਇਹ ਤਰਾਮਾ ਕੀ ਤਖਤੀ ਕਦੀਮ ਬ੍ਰਹਮੀ